ਕੰਮ ਵੋ ਮੰਗਲਾ ਤੇ ਮੈਨੂੰ ਆਪੇ ਮੈਨੂੰ ਆਪੇ ਹੋ ਕੇ ਗੁਜ਼ੇ ਹੋ ਸੀ ਵੋ ਥਾਮ ਵੋ ਮੰਗਲਾ ਤੇ ਮੈਨੂੰ ਆਪੇ ਕਹੀ ਹੈ।